0: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਸੁਣ ਰਹੇ ਹੋ ਰੇਡੀਓ ਹੈਂਡਬੋਲ ਇਟਲੀ ਤੋਂ, ਪਹਿਲਾ ਰੇਡੀਓ ਜਿਹੜਾ ਹੈਂਡਬੋਲ ਬਾਰੇ ਗੱਲ ਕਰਦਾ ਹੈ ਪੂਰੇ ਇਟਲੀ ਵਿੱਚ। ਸਤਿ ਸ਼੍ਰੀ ਅਕਾਲ ਮੇਰੇ ਵੀਰ ਅਤੇ ਭੈਣਾਂ ਨੂੰ ਜਿਹੜੀਆਂ ਇੰਡੀਆ ਤੋਂ ਸੁਣ ਰਹੀਆਂ ਨੇ, ਸੁਣਦੇ ਰਹੋ ਅਤੇ ਲਾਈਕ ਮਾਰੋ ਫੇਸਬੁੱਕ 'ਤੇ ਪੇਜ 'ਤੇ ਰੇਡੀਓ ਹੈਂਡਬੋਲ
1: radiohandball.it। Presto on air con musica e pallamano 24 su 24.

0: The stuff that dreams are made of.
1: Un saluto agli amici di Ancona.
2: Questa è RH.it.
3: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਸੁਣ ਰਹੇ ਹੋ ਰੇਡੀਓ ਹੈਂਡਬੋਲ ਇਟਲੀ ਤੋਂ। ਪਹਿਲਾ ਰੇਡੀਓ ਜਿਹੜਾ ਹੈਂਡਬੋਲ ਬਾਰੇ ਗੱਲ ਕਰਦਾ ਹੈ ਪੂਰੇ ਇਟਲੀ ਵਿੱਚ। ਸਤਿ ਸ਼੍ਰੀ ਅਕਾਲ ਮੇਰੇ ਵੀਰ ਅਤੇ ਭੈਣਾਂ ਨੂੰ ਜਿਹੜੀਆਂ ਇੰਡੀਆ ਤੋਂ ਸੁਣ ਰਹੀਆਂ ਨੇ। ਸੁਣਦੇ ਰਹੋ ਅਤੇ ਲਾਈਕ ਮਾਰੋ ਫੇਸਬੁੱਕ 'ਤੇ ਪੇਜ 'ਤੇ ਰੇਡੀਓ ਹੈਂਡਬੋਲ।

0: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਸੁਣ ਰਹੇ ਹੋ ਰੇਡੀਓ ਹੈਂਡਬੋਲ ਇਟਲੀ ਤੋਂ, ਪਹਿਲਾ ਰੇਡੀਓ ਜਿਹੜਾ ਹੈਂਡਬੋਲ ਬਾਰੇ ਗੱਲ ਕਰਦਾ ਹੈ ਪੂਰੇ ਇਟਲੀ ਵਿੱਚ। ਸਤਿ ਸ਼੍ਰੀ ਅਕਾਲ ਮੇਰੇ ਵੀਰ ਅਤੇ ਭੈਣਾਂ ਨੂੰ ਜਿਹੜੀਆਂ ਇੰਡੀਆ ਤੋਂ ਸੁਣ ਰਹੀਆਂ ਨੇ, ਸੁਣਦੇ ਰਹੋ ਅਤੇ ਲਾਈਕ ਮਾਰੋ ਫੇਸਬੁੱਕ 'ਤੇ ਪੇਜ 'ਤੇ ਰੇਡੀਓ ਹੈਂਡਬੋਲ।
1: RadioHandball.it, prove tecniche di trasmissione. Stai ascoltando Radio Handball Italia.

0: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਸੁਣ ਰਹੇ ਹੋ ਰੇਡੀਓ ਹੈਂਡਬੋਲ ਇਟਲੀ ਤੋਂ, ਪਹਿਲਾ ਰੇਡੀਓ ਜਿਹੜਾ ਹੈਂਡਬੋਲ ਬਾਰੇ ਗੱਲ ਕਰਦਾ ਹੈ ਪੂਰੇ ਇਟਲੀ ਵਿੱਚ। ਸਤਿ ਸ਼੍ਰੀ ਅਕਾਲ ਮੇਰੇ ਵੀਰ ਅਤੇ ਭੈਣਾਂ ਨੂੰ ਜਿਹੜੀਆਂ ਇੰਡੀਆ ਤੋਂ ਸੁਣ ਰਹੀਆਂ ਨੇ। ਸੁਣਦੇ ਰਹੋ ਅਤੇ ਲਾਈਕ ਮਾਰੋ ਫੇਸਬੁੱਕ 'ਤੇ ਪੇਜ ਅਤੇ ਰੇਡੀਓ ਹੈਂਡਬੋਲ।
1: Vuoi far conoscere un tuo evento e mandare online un tuo comunicato su radiohandball.it? Scrivici sulla pagina contatti di radiohandball.it e ti chiameremo al più presto.